0: Vicky Buller se Desh Kamari with Rab Gorie. And this one coming up is by Sarjeet Khan. I love this track. Don't ask me why, but it is so good. College, taking it back.
1: ਜਿਹੜੇ ਬੰਦੇ ਕਾਲਜ ਵਿੱਚ ਪੜ੍ਹ ਰਹੇ ਨੇ ਉਹਨਾਂ ਦੀ ਗੱਲ ਹੈ ਜਿਹੜੇ ਪੜ੍ਹ ਚੁੱਕੇ ਨੇ ਇੱਕ ਵਾਰੀ ਫੇਰ ਉੱਥੇ ਮੈਂ ਵੀ ਖਾਲਸਾ ਕਾਲਜ ਚੰਡੀਗੜ੍ਹ ਪੜ੍ਹਦਾ ਰਿਹਾ ਸਰ ਨਜ਼ਰ ਕਰਨ ਲੱਗਾ ਬਿਲਕੁਲ ਨਵਾਂ ਗੀਤ ਆ ਨਹੀਂ ਤੁਹਾਡੇ ਲਈ ਕਹਿਣ ਲੱਗਾ ਨਵਾਂ ਹੀ ਗੀਤ ਆ ਬਿਲਕੁਲ ਕੀ ਕਰਦੇ ਨੇ ਮੁੰਡੇ ਕਾਲਜ ਜਾਂਦੇ ਨੇ ਜਦੋਂ ਨਜ਼ਰ ਕਰਨ ਲੱਗਾ ਉਹ ਬਈ ਮੁੰਡੇ ਤੁਸੀਂ ਕਾਲਜ ਵਾਲੇ ਕਿ ਸਕੂਲ ਵਾਲੇ ਬਣਾਉਂਦੇ ਸੀ

ਦੀ ਰੱਬ ਤੋਂ ਵੀ ਵੱਧ ਚਾ ਲਿਆਏ ਤੈਨੂੰ ਐਂਡ ਕਹਿੰਦੇ ਨੇ ਕਿ ਪਿਆਰ ਰਹੀ ਤਾਂ ਰੱਬ ਨੂੰ ਪਾਈਦਾ ਨਾ ਗੀਤ ਸੀ ਸੀਡਾ ਬੁੱਟਰ ਦੀ ਆਵਾਜ਼ ਵਿੱਚ ਤੇ ਕਮਿੰਗ ਅਪ ਦਿਸ ਇਜ਼ ਗੁਰਦਾਸ ਸੰਧੂ ਵਿਦ ਜ਼ੈਰ ਸਾਰਿਆਂ ਦੇ ਵਿੱਚ ਪਿਆਰ ਨਹੀਂ ਭਰਿਆ ਹੁੰਦਾ ਕਿਤੇ ਕਿਤੇ ਉਲਝ ਜਾਂਦੇ ਆ ਜਾਂਦੇ ਆ ਵਾਪਸ ਵਕਤ ਨਾਲ

0: Eyes, Karen brought the deep Nahalte. This one coming up is Eyes on Her, Gil Renjot.
1: ਨਿਕਾਤਲਿਆ ਸੁਰਮਾਇਆ ਖੱਚ ਜਿਹੜਾ ਪਹਾੜਿਆ ਤੇ ਅੱਖਾਂ ਨਾਲ ਅੰਦਾ ਕੁੜੇ ਸ਼ਹਿਰ ਪਿੱਛੇ ਲਾਹ ਲਿਆ ਦਿਲਾਂ ਤੇ ਡਕੈਤ ਮਾਰੇ ਬਿੱਲੋ ਤੇਰੀ ਤੱਕਣੀ ਤੇ ਜਿੱਦਾਂ ਹੁਣ ਮੇਰੀ ਆਹ ਜਾਣ ਕਿ

0: And that track was by him with Sendu De Sardara, 40 Degrees. This is Beat Boy with Y.
1: ਪਤਾ ਨਹੀਂ ਕਿਉਂ ਵੇ ਅੱਜ ਕੱਲ ਰਾਤ ਖਾਣ ਨੂੰ ਆਵੇ ਦਿਨ ਨੂੰ ਚੈਨ ਨਾ ਪਵੇ ਹੋਲ ਜਾਂ ਦਿਲ ਨੂੰ ਆਵੇ

0: ਨਿਰਵੈਰ ਪੰਨੂ ਵੇ ਤੇਰਾ ਆਉਣਾ ਤੇ ਬੰਦਾ ਏ ਪਰ ਜਾਣ ਦਾ ਟਾਈਮ ਆ ਗਿਆ ਐਂਡ ਆਮ ਗੋਇੰ ਟੂ ਮਿਸ ਯੂ ਗਾਇਜ਼ ਅੰਟਿਲ ਨੈਕਸਟ ਫ੍ਰਾਈਡੇ ਆਈ ਹੋਪ ਕਿ ਤੁਸੀਂ ਸ਼ੋਅ ਨੂੰ ਪਸੰਦ ਕੀਤਾ ਹੋਵੇਗਾ ਐਂਡ ਸਟੇ ਇਨ ਟੱਚ ਯੂ ਕੈਨ ਫਾਈਂਡ ਮੀ ਔਨ ਆਲ ਸੋਸ਼ਲ ਮੀਡੀਆ ਪਲੈਟਫਾਰਮਸ ਐਟ ਲੇਡੀ ਬੀ ਰੇਡੀਓ ਐਂਡ ਯੂ ਕੈਨ ਆਲਸੋ ਗੈਟ ਇਨ ਟੱਚ ਔਨ ਵਟਸਐਪ 604-305-2510 ਐਂਡ ਯੂ ਕੈਨ ਕੈਚ ਅਪ ਔਨ ਆਲ ਦ ਸ਼ੋਅਜ਼ ਔਨ ਮਿਕਸ ਕਲਾਉਡ ਅਗਲੇ ਹਫ਼ਤੇ ਤੱਕ ਮੱਚ ਲਵ ਪੀਸ ਆਊਟ ਰੱਬ ਰੱਖਾ ਯਾ
1: ਵਕਤ ਕਾਫੀ ਹੋ ਚੁੱਕਿਆ ਹੈ ਕਈਆਂ ਨੂੰ ਸੌ ਕੰਮ ਵੀ ਹੁੰਦੇ ਨੇ ਘਰ ਸੋ ਸਾਡੇ ਅੱਜ ਦੇ ਪ੍ਰੋਗਰਾਮ ਦੀ ਆਖਰੀ ਆਈਟਮ
2: ਲੇਡੀ ਬੀਜ਼ ਲਾਸਟ ਪਿਕ